ਹਰਤਿਆ ਵੇ ਤੁਧ ਜੀ ਸਹਿ ਜਨ ਜੁਗ ਮਹਿ ਸੁਖਵਾਸੀ ਸਮੁਕਤ ਸਮੁਕਤ ਪਏ ਜਿਨ ਹਰਤਿਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਰ ਪਹੁ ਜਨ ਹਰ ਨਰ ਪਹੁ ਤਿਆਇਆ ਜੀ ਤਿਨ ਕਾ ਪਹੁ ਸਭਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬਿਅੰਤਾ ਤੇਰੇ ਅਨੇਕ ਪੜੈ ਬੁ ਸਿਮਰਤ ਸਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮ ਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕ ਸਦਾ ਸਦਾ ਤੂੰ ਏਕੋ ਜੀ ਤੂੰ ਨਿਛਲ ਕਰਤਾ ਸੋਈ ਤੁਧ ਆਪੇ ਪਾਵੇ ਸੋਏ ਵਰਤੇ ਜੀ ਤੁਧ ਆਪੇ ਸਿਰ ਸਭ ਗੋਈ ਚਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਮਹਲਾ ਚੋਤਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਪਾਵੇ ਸੋਈ ਥੀ ਸੀ ਜੋ ਤੂੰ ਦਹੇ ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਭ ਨੀਤ ਆਇਆ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੂੰ ਆਪ ਵਿਛੋੜਿਆ ਆਪ ਮਿਲਾਈਆ ਤੂੰ

ਮਹਿਲਾ 1 ਤਿਤ ਸਰਵਰੜੇ ਭੈਲ ਨਿਵਾਸਾ ਪਾਣੀ ਪਾਵਕ ਤਨਹੇ ਕੀਆ ਪੰਕਜ ਮੋਹ ਪਗ ਨਹੀਂ ਚਲ ਹਮ ਦੇਖਤ ਡੂਬਿਆਲੇ

ਕਰਨ ਕਾਲਖਾ ਤ੍ਰਾਸਨ ਵਰੀਏ ਹੂ ਜੋ ਸਦਾ ਹਮਾਰੇ ਪੱਚਾ ਸ੍ਰੀ ਅਸ ਦੁੱਧ ਜੋ ਪਾਓ ਰਹੇ ਰੱਛਾ ਰੱਖਣ ਹੋ ਮੋਏ ਰੱਖਣ ਹਾਰੇ ਸਾਹਿਬ ਸੰਤ ਸਾਹਿਬ

ਤਿਤੇ ਤੂੰ ਸਮਰਤ ਜਿਤੇ ਕੋਈ ਨਾਹੇ, ਉਥੇ ਤੇਰੀ ਰੱਖ ਅਗਨੀ ਉਦਰ ਮਾਹੇ, ਸੁਣ ਕੇ ਜਮ ਕੇ ਦੂਤ ਨਏ ਤਰੈ ਛੁੜ ਜਾਏ, ਪਹੁ ਜਲ ਬਖਮ ਸਗਾਓ ਗੁਰੂ ਸਬਦੀ ਪਾਰ ਪਾਏ, ਜਨ ਕੋ ਲਗੀ ਪਿਆ ਸਮ੍ਰਿਤ ਸਹੀ ਖਾਏ, ਕਲਮ ਹੈ ਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਨੋ ਕਿਰਪਾਲ ਸੰਭਾਲੇ ਸਾਏ ਸਾਏ, ਬਿਰਤਾ ਕੋਇ ਨ ਜਾਏ ਜੀ ਆਵੇ ਤੁਦ ਆਹੇ। ਸਲੋਕ ਮਹਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਜਹਿਵਾ ਜਪ ਗੁਰੂ ਨਾਉ, ਨਿਤਰੀ ਸਤਿਗੁਰੂ ਭੇਖਣਾ, ਸਭਨੀ ਸੁਣਨਾ ਗੁਰੂ ਨਾਉ।

ਸਾਕਤਨ ਇੰਦਕੇ ਦੁਸ਼ਟ ਖਿਨ ਮਾਇ ਬਿਦਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਇ ਤਿਸ ਸਿਮਰਤ ਸੁਖ ਹੋਏ ਸਗਲ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I'll be right back.